ਬੰਦਾ ਬੰਦਾ ਗਰਜ਼ਾਂ ਦਾ ਬਾਦਸ਼ਾਹ ਵੇਖਿਆ, ਵਾਹ ਜੀ ਵਾਹ, ਮੁਜਾਹਦ ਮਨਸੂਰ ਮਲੰਗੀ ਜੀ, ਬਹੁਤ ਹੀ ਖੂਬਸੂਰਤ ਗੀਤ ਬਾਈ ਚੌਧਰੀ ਫਰਿਆ ਰੁਖਸਾਰ ਸਾਹਿਬ ਆਪ ਕੀ ਤਰਫ ਸੇ ਸਭ ਕੇ ਨਾਮ ਕੀਆ, ਆਪਕੀ ਯੇ ਫਰਮਾਇਸ਼ ਸੀ ਮੁਜਾਹਦ ਮਨਸੂਰ ਮਲੰਗੀ ਕੀ ਆਵਾਜ਼ ਮੇਂ। ਇੱਕ ਔਰ ਵੀ ਗੀਤ ਅਭੀ ਮੈਂ ਇਹ ਸਰਾਕੀ ਹੈ ਸ਼ਾਇਦ ਇਹ ਜ਼ਬਾਨੇ, ਤੋ ਇੱਕ ਔਰ ਗੀਤ ਮੇਰੇ ਸਾਹਮਣੇ ਅਭੀ ਇਸਕੋ ਵੀ ਸ਼ਾਮਿਲ ਕਰਦੇ ਹੈ, ਤੋ ਇਹ ਜੋ ਹੈ ਕਿਆ ਕਹਿਤੇ ਹੈ ਮਹਿਫਲ ਕਾ ਰੰਗ ਬਦਲ ਗਿਆ ਹੈ, ਤੋ ਅਭੀ ਇਹ ਸ਼ਾਮਿਲ ਕਰਦੇ ਹੈ। ਇਹ ਵੀ ਮੁਝੇ ਲੱਗ ਰਿਹਾ ਹੈ ਕਿ ਕਿਸੀ ਔਰ ਇਲਾਕੇ ਕੀ ਹੈ ਤਰਜ਼, ਜਿਸਕੋ ਸਰਾਇਕੀ ਜ਼ਬਾਨ ਮੇਂ ਜੇ ਕਹਾ ਜਾਤਾ ਹੈ, ਤੋ ਇਹ ਸ਼ਾਮਿਲ ਕਰਨਾ ਚਾਹੇਂਗੇ ਬਾਈ ਅਲੀ ਡਾਰ ਸਾਹਿਬ ਆਪਕੇ ਸਾਰ ਨਾਮ, ਔਰ ਬਾਈ ਮਕਸੂਦ ਸਾਹਿਬ ਆਪਕੇ ਨਾਮ ਵੀ ਇਹੀ ਹੋਗਾ। ਔਰ ਚੰਦ ਅਸ਼ਾਰ ਵੀ ਆਪਕੇ ਨਾਮ ਕਰਨਾ ਚਾਹੇਂਗੇ, ਰਾਤ ਸੁਣਤੀ ਰਹੀ ਮੈਂ ਸੁਣਾਤਾ ਰਹਾ, ਰਾਤ ਸੁਣਤੀ ਰਹੀ ਮੈਂ ਸੁਣਾਤਾ ਰਹਾ, ਦਰਦ ਕੀ ਦਾਸਤਾਂ ਮੈਂ ਬਤਾਤਾ ਰਹਾ, ਰਾਤ ਸੁਣਤੀ ਰਹੀ ਮੈਂ ਸੁਣਾਤਾ ਰਹਾ, ਦਰਦ ਕੀ ਦਾਸਤਾਂ ਮੈਂ ਬਤਾਤਾ ਰਹਾ, ਲੋਕ ਲੋਗੋਂ ਸੇ ਚਾਹਤ ਨਿਭਾਤੇ ਰਹੇ, ਲੋਕ ਲੋਗੋਂ ਸੇ ਚਾਹਤ ਨਿਭਾਤੇ ਰਹੇ, ਇੱਕ ਵੋ ਥਾ ਮੇਰਾ ਦਿਲ ਦੁਖਾਤਾ ਰਹਾ, ਇੱਕ ਵੋ ਥਾ ਮੇਰਾ ਦਿਲ ਦੁਖਾਤਾ ਰਹਾ, ਧੂਪ ਛਾਓ ਸੀ ਉਸਕੀ ਤਬੀਅਤ ਰਹੀ, ਧੂਪ ਛਾਓ ਸੀ ਉਸਕੀ ਤਬੀਅਤ ਰਹੀ, ਵੋ ਨਿਗਾਹੇ ਮਲਾਤਾ ਰਹਾ ਚੁਰਾਤਾ ਰਹਾ, ਵੋ ਨਿਗਾਹੇ ਮਲਾਤਾ ਰਹਾ ਚੁਰਾਤਾ ਰਹਾ, ਦਿਲ ਕੇ ਮਹਿਮਾਨ ਖਾਨੇ ਮੇਂ ਰੌਣਕ ਰਹੀ, ਦਿਲ ਕੇ ਮਹਿਮਾਨ ਖਾਨੇ ਮੇਂ ਰੌਣਕ ਰਹੀ, ਕੋਈ ਆਤਾ ਰਹਾ ਕੋਈ ਜਾਤਾ ਰਹਾ, ਹਮਨੇ ਮਕਤਬ ਸਾਰੇ ਸਬਕ ਪੜ੍ਹ ਲੀਏ, ਹਮਨੇ ਮਕਤਬ ਕੇ ਸਾਰੇ ਸਬਕ ਪੜ੍ਹ ਲੀਏ, ਮੈਂ ਤੇਰਾ ਨਾਮ ਲਿਖਤਾ ਰਹਾ ਮਿਟਾਤਾ ਰਹਾ, ਮੈਂ ਤੇਰਾ ਨਾਮ ਲਿਖਤਾ ਰਹਾ ਮਿਟਾਤਾ ਰਹਾ।